0: ਯਾਰ ਮੈਂ ਭਾਜੋ
1: ETUNO ਔਰ ਰੇਡੀਓ ਬੋਲੂ ਵੀ ਯੂਮ ਯੇ ਕਰੇ ਵੇਰ ਕੁਆਰੋ
0: ਅਲੀ ਜਾਨੀ ਹੁਜੂ ਗੋ ਮਾਰ ਮੈਂ ਭਾਜੋ
1: ETUNO ਔਰ ਰੇਡੀਓ।

0: ਹਰ ਮੈਂ ਪਾਜੋ
1: ਈਟੀਵਿਨੋ ਔਰ ਰੇਡੀਓ ਪੀਯੂਮ ਯੇਟ ਕਰੇ ਵੇਰ ਕੁਆਰੋ
0: ਹਰ ਮੈਂ ਪਾਜੋ
1: ਈਟੀਵਿਨੋ ਔਰ ਰੇਡੀਓ
2: ਏਯਾ

0: ਜੋ ਮੇਰੀ ਉਡਾਂ ਚੋਂ ਜੋ ਨਾ ਬਦਲ ਗਏ ਪੁਰੇ
1: ਆਇਆ ਅਬ ਨੂੰ ਉਹ ਰਗਾ ਪੁਰੇ
2: ਜੋ ਵਾ ਵਾਂ ਕੋਰ ਪੈ ਜੋ ਆਰੇ ਉਡਾਂ ਚੋਂ ਜੋ ਵਾ ਵਾਂ ਕੋਰ ਪੈ ਜੋ ਆਰੇ ਉਡਾਂ ਚੋਂ ਲਿਉ ਨਾ ਰੇ ਦਾ ਦਾ ਜੇ ਪੀਨ ਲੋਂ ਕਾ ਯੇ ਕਰਨ ਨੋ ਜੋ ਟੀਮਿੰਗ ਆ